ਗੁਰਮੁਖ ਸ਼ਾਸਤਰ ਸਿਮਰਤ ਵੇਦ, ਗੁਰਮੁਖ ਪਾਵੈ ਕਟ ਕਟ ਭੇਦ, ਗੁਰਮੁਖ ਵੈਰ ਵਿਰੋਧ ਗਵਾਵੈ, ਗੁਰਮੁਖ ਸਗਲੀ ਗਣਤ ਮਿਟਾਵੈ, ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸਮ ਪਛਾਤਾ, ਬਿਨ ਗੁਰ ਭਰਮੈ ਆਵੈ ਜਾਏ, ਬਿਨ ਗੁਰ ਕਹਲ ਨ ਪਵੀ ਥਾਏ, ਬਿਨ ਗੁਰ ਮਨੁਆ ਅਤ ਡੋਲਾਏ, ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ, ਬਿਨ ਗੁਰ ਬਿਸੀਅਰ ਡਸੈ ਮਰਵਾਟ, ਨਾਨਕ ਗੁਰਬਿਨ ਕਾਟੇ ਕਾਟ, ਜਿਸ ਗੁਰ ਮਿਲੈ ਤਿਸ ਪਾਰ ਉਤਾਰੈ, ਅਵਗਣ ਮਿਟੈ ਗੁਣ ਨਿਸਤਾਰੈ, ਮੁਕਤ ਮਹਾ ਸੁਖ ਗੁਰਸ਼ਬਦ ਵਿਚਾਰ, ਗੁਰਮੁਖ ਕਦੇ ਨਾ ਆਵੈ ਹਾਰ, ਤਨ ਹਟੜੀ ਉਹ ਮਨ ਵਣਜਾਰਾ, ਨਾਨਕ ਸਹਿਜੇ ਸਚ ਵਾਪਾਰਾ, ਗੁਰਮੁਖ ਬਾਂਧੇ ਉਹ ਸੇਤ ਬਿਧਾਤੈ, ਲੰਕਾ ਲੁੱਟੀ ਦੈਤ ਸੰਤਾਪੈ, ਰਾਮ ਚੰਦ ਮਾਰਿਓ ਅਹਿ ਰਾਵਣ, ਭੇਦ ਬਭੀਖਣ ਗੁਰਮੁਖ ਪਰਚਾਇਣ, ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਕੁੜਤੇ ਤੀ ਸਿਉਦਾਰੇ, ਗੁਰਮੁਖ ਚੁੱਕੈ ਆਵਣ ਜਾਣ, ਗੁਰਮੁਖ ਦਰਗੈ ਪਾਵੈ ਮਾਣ, ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੈ ਸਹਿਤ ਆਣ, ਗੁਰਮੁਖ ਦਰਗੈ ਸਿਫਤ ਸਮਾਏ, ਨਾਨਕ ਗੁਰਮੁਖ ਬੰਦ ਨਾ ਪਾਏ, ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਹਉਮੈ ਸ਼ਬਦ ਜਲਾਏ, ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੇ ਰਹਿ ਸਮਾਏ, ਗੁਰਮੁਖ ਸਾਚ ਨਾਮ ਪਤ ਉਤਮ ਹੋਏ, ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ, ਕਵਣ ਕਥਾ ਲੈ ਰਹੋ ਨਿਰਾਲੇ, ਬੋਲੇ ਨਾਨਕ ਸੁਣੋ ਤੁਮ ਬਾਲੇ, ਇਸ ਕਥਾ ਕਾ ਦੇ ਵਿਚਾਰ, ਭਵ ਜਲ ਸ਼ਬਦ ਲੰਘਾ ਮਨਹਾਰ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ, ਅਕਥ ਕਥਾ ਲੈ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ, ਏਕ ਸ਼ਬਦ ਜਿਤ ਕਥਾ ਵਿਚਾਰੀ, ਗੁਰਮੁਖ ਹਉਮੈ ਅਗਨ ਨਿਵਾਰੀ, ਮੈਣ ਕੇ ਦੰਤ ਕਿਉਂ ਖਾਈਐ ਸਾਰ, ਜਿਤ ਗਰਭ ਜਾਏ ਸੋ ਕਵਣ ਆਹਾਰ, ਹਿਵੈ ਕਾ ਘਰ ਮੰਦਰ ਅਗਨ ਪਿਰਾਹਨ, ਕਵਣ ਗੁਫਾ ਜਿਤ ਰਵੈ ਰਹਿ ਅਵਾਹਨ, ਇਤ ਉਤ ਕਿਸ ਕਉ ਜਾਣ ਸਮਾਵੈ, ਕਵਣ ਧਿਆਨ ਮਨ ਮਨੈ ਸਮਾਵੈ, ਹਾਂ ਹਾਂ ਮੈਂ ਵਿੱਚੋਂ ਖੋਵੈ, ਦੂਜਾ ਮਿਟੈ ਇੱਕੋ ਹੋਵੈ, ਜਗ ਕਰੜਾ ਮਨ ਮੁਖ ਗਾਵਾਰ, ਸ਼ਬਦ ਕਮਾਈਐ ਖਾਈਐ ਸਾਰ, ਅੰਤਰ ਬਾਹਰੇ ਕੋ ਜਾਣੈ, ਨਾਨਕ ਅਗਨ ਮਰੈ ਸਤਿਗੁਰ ਕੈ ਪਾਣੈ, ਸੱਚ ਪੈ ਰਾਤਾ ਗਰਭ ਨਿਵਾਰੈ, ਏਕੋ ਜਾਤਾ ਸ਼ਬਦ ਵਿਚਾਰੈ, ਸ਼ਬਦ ਵਸੈ

ਕਵਨ ਮੁਖ ਚੰਦ ਹੈ ਕਰ ਛਾਇਆ, ਕਵਨ ਮੁਖ ਸੂਰਜ ਤਪੈ ਤਪਾਇਆ, ਕਵਨ ਮੁਖ ਕਾਲ ਜੋਹਤ ਨਿਤ ਰਹਿ, ਕਵਨ ਬੁੱਧ ਗੁਰਮੁਖ ਪਤ ਰਹਿ, ਕਵਨ ਜੋਤ ਜੋ ਕਾਲ ਸੰਗਾਰੈ, ਬੋਲੇ ਬਾਣੀ ਨਾਨਕ ਵਿਚਾਰੈ। ਸ਼ਬਦ ਭਾਖਸ ਸ਼ਬਦ ਭਾਖਤ ਸਸ ਜੋਤ ਅਪਾਰਾ, ਸਸ ਕਰ ਸੂਰ ਵਸੈ ਮਿਟੈ ਅੰਧਿਆਰਾ, ਸੁਖ ਦੁਖ ਸਮ ਕਰਨਾ ਮਿਆਦਾਰਾ, ਆਪੇ ਪਾਰੋ ਤਾਰਨ ਹਾਰਾ। ਗੁਰ ਪਰਚੈ ਮਨ ਸਾਜ ਸਮਾਏ, ਪ੍ਰਣਵਤ ਨਾਨਕ ਕਾਲ ਨਾ ਖਾਏ, ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਵੈ ਦੁਕਾਲ ਸੰਤਾਪੈ, ਤਤੋ ਤਤ ਮਿਲੈ ਮਨ ਮਾਨੈ, ਦੂਜਾ ਜਾਇ ਇਕਤ ਕਰ ਆਨੈ, ਬੋਲੇ ਪਵਨਾ ਗਗਨ ਗਰਜੈ, ਨਾਨਕ ਨਿਹਚਲ ਮਿਲਣ ਸਹਿਜੈ। ਅੰਤਰ ਸੁਨੰ ਬਾਹਰ ਸੁਨੰ, ਤ੍ਰਿਭਵਨ ਸੁਨ ਮਸੁਨੰ, ਚੌਥੇ ਸੁਨੈ ਜੋ ਨਰ ਜਾਣੈ, ਤਾਂ ਕਉ ਪਾਪ ਨਾ ਪੁਨੰ। ਘਟ ਘਟ ਸੁਨ ਕਾ ਜਾਣੈ ਭੇਉ, ਆਦ ਪੁਰਖ ਨਿਰੰਜਨ ਦੇਉ, ਜੋ ਜਨ ਨਾਮ ਨਿਰੰਜਨ ਦਾਤਾ, ਨਾਨਕ ਸੋਈ ਪੁਰਖ ਵਿਦਾਤਾ। ਸੁਨੋ ਸੁਨ ਕਹਿ ਸਭ ਕੋਈ, ਅਨਹਤ ਸੁਨ ਕਹਾਂ ਤੇ ਹੋਈ, ਅਨਹਤ ਸੁਨ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ। ਓਏ ਜਨਮ ਨਾ ਮਰੈ ਨਾ ਆਵੈ ਜਾਏ, ਨਾਨਕ ਗੁਰਮੁਖ ਮਨ ਸਮਝਾਏ, ਨੌ ਸਰ ਸੁਬਰ ਦਸਵੇਂ ਪੂਰੇ, ਤੈ ਅਨਹਤ ਸੁਨ ਬਜਾਵੈ ਤੂਰੇ, ਸਾਚੇ ਰਚ ਚੌਥੇ ਸੁਨੈ ਜੋ ਨਰ ਜਾਣੈ, ਤਾਂ ਕਉ ਪਾਪ ਨਾ ਪੁਨੰ। ਘਟ ਘਟ ਸੁਨ ਕਾ

ਸਹਿਜ ਪਾਏ ਮਿਲੀਐ ਸੁਖ ਹੋਵੇ, ਗੁਰਮੁਖ ਜਾਗੈ ਨੀਂਦ ਨਾ ਸੋਵੈ, ਸੁਨ ਸ਼ਬਦ ਅਪਰੰਪਰ ਤਾਰੈ, ਕਹਿਤੇ ਮੁਕਤ ਸ਼ਬਦ ਨਿਸਤਾਰੈ, ਗੁਰ ਕੀ ਦੀਖਿਆ ਸੇ ਸੱਚ ਰਾਤੇ, ਨਾਨਕ ਆਪ ਗਵਾਏ ਮਿਲਣ ਨਹੀਂ ਪ੍ਰਹਤੇ, ਕਬੁੱਧ ਚਵਾਵੈ ਸੋ ਕਿਤ ਠਾਏ, ਕਿਉਂ ਤਤ ਨਾ ਬੂਝੈ ਝੋਟਾਂ ਖਾਏ, ਜਮ ਦਰਬਾ ਦੇ ਕੋਈ ਨਾ ਰੱਖੈ, ਬਿਨ ਸ਼ਬਦੈ ਨਾਹੀ ਪਤ ਸਾਖੈ, ਕਿਉਂ ਕਰ ਬੁਝੈ ਪਾਵੈ ਪਾਰ, ਨਾਨਕ ਮਨਮੁਖ ਨਾ ਬੁਝੈ ਗਵਾਰ, ਕਬੁੱਧ ਮਿਟੈ ਗੁਰ ਸ਼ਬਦ ਵਿਚਾਰ, ਸਤਿਗੁਰ ਭੇਟੈ ਮੋਖ ਦੁਆਰ, ਤਤ ਨਾ ਚੀਨੈ ਮਨਮੁਖ ਜਲ ਜਾਏ, ਦੁਰਮਤ ਵਿਛੜੇ ਝੋਟਾਂ ਖਾਏ, ਮਾਨੈ ਹੁਕਮ ਸਭੇ ਗੁਣ ਗਿਆਨ, ਨਾਨਕ ਦਰਗੈ ਪਾਵੈ ਮਾਨ, ਸਾਚ ਵੱਖਰ ਤਨ ਪੱਲੈ ਹੋਏ, ਆਪ ਤਰੈ ਤਾਰੇ ਪੀ ਸੋਏ, ਸਹਿਜ ਰਤਾ ਬੂਝੈ ਪਤ ਹੋਏ, ਤਾਂ ਕੀ ਕੀਮਤ ਕਰੈ ਨਾ ਕੋਏ, ਜੈ ਦੇਖਾਂ ਤੈ ਰਿਆ ਸਮਾਏ, ਨਾਨਕ ਪਾਰ ਪਰੈ ਸਚ ਪਾਏ, ਸੋ ਸ਼ਬਦ ਕਾ ਕਹਾਂ ਵਾਸ ਕਥੀਐ ਲੇ, ਜਿਤ ਤਰੀਐ ਭਵਜਲ ਸੰਸਾਰੋ, ਤ੍ਰੈ ਸਤ ਅੰਗਲ ਵਾਈ ਕਹੀਐ ਤਿਸ ਕਹੋ ਕਵਨ ਆਧਾਰੋ, ਬੋਲੇ ਖੇਲੇ ਅਸਰ ਹੋਵੇ, ਕਿਉਂ ਕਰ ਲੱਖ ਲਖਾਏ, ਸੁਣ ਸਵਾਮੀ ਸਚ ਨਾਨਕ ਪ੍ਰਣਵੈ, ਆਪਣੇ ਮਨ ਸਮਝਾਏ, ਗੁਰਮੁਖ ਸ਼ਬਦੇ ਸਚ ਲਿਵ ਲਾਗੈ, ਕਰ ਨਦਰੀ ਮੇਲ ਮਿਲਾਏ, ਆਪੇ ਦਾਨਾ ਆਪੇ ਬੀਨਾ, ਪੂਰੇ ਭਾਗ ਸਮਾਏ, ਸੋ ਸ਼ਬਦ ਕਹੋ ਨਿਰੰਤਰ ਵਾਸਾ ਲਖੰ, ਜੈ ਦੇਖਾਂ ਤੈ ਸੋਈ, ਪਵਨ ਕਾ ਵਾਸਾ ਸੁਨ ਨਿਵਾਸਾ, ਅਗਲ ਕਲਾ ਤਰ ਸੋਈ, ਨਦਰ ਕਰੇ ਸ਼ਬਦ ਘਟ ਮੈਂ ਵਸੈ, ਵਿੱਚੋਂ ਪਰਮ ਗਵਾਏ, ਤਨ ਮਨ ਨਿਰਮਲ ਨਿਰਮਲ ਬਾਣੀ, ਨਮ ਮਨ ਵਸਾਏ, ਸ਼ਬਦ ਗੁਰੂ ਪਵ ਸਾਗਰ ਤਰੀਐ, ਇਤ ਉਤ ਏਕੋ ਜਾਣੈ, ਚਿਹਨ ਵਰਨ ਨਹੀਂ ਛਾਇਆ ਮਾਇਆ, ਨਾਨਕ ਸ਼ਬਦ ਪਛਾਣੈ, ਤ੍ਰੈ ਸਤ ਅੰਗਲ ਵਾਈ ਅਵਧੂ, ਸੁਨ ਸਚ ਆਹਾਰੋ, ਗੁਰਮੁਖ ਬੋਲੈ ਤਤ ਬਿਰੋਲੈ, ਚੀਨੈ ਲਖ ਅਪਾਰੋ, ਤ੍ਰੈ ਗੁਣ ਮੇਟੈ ਸ਼ਬਦ ਵਸਾਏ, ਤਾਂ ਮਨ ਚੁਕੈ ਅਹੰਕਾਰੋ, ਅੰਤਰ ਬਾਹਰ ਏਕੋ ਜਾਣੈ, ਤਾਂ ਹਰ ਨਾਮ ਲੱਗੈ ਪਿਆਰੋ, ਸੁਖ ਮਨਾਇੜਾ ਪਿੰਗਲਾ ਬੂਝੈ, ਜਾਂ ਆਪੇ ਲੱਖ ਲਖਾਏ, ਨਾਨਕ ਤਿਹੋ ਤੇਈ ਉਪਰ ਸਾਚਾ, ਸਤਿਗੁਰ ਸ਼ਬਦ ਸਮਾਏ, ਮਨ ਕਾ ਜੀਓ ਪਵਨ ਕਥੀਐ ਲੇ, ਪਵਨ ਕਹਾਂ ਰਸ ਖਾਈ, ਗਿਆਨ ਕੀ ਮੁੰਦਰਾ ਕਮਨ ਅਵਧੂ, ਸਿੱਧ ਕੀ ਕਮਨ ਕਮਾਈ, ਬਿਨ ਸ਼ਬਦੈ ਰਸ ਨਾ ਆਵੈ ਅਵਧੂ, ਹੋ ਮੈਂ ਪਿਆਸ ਨਾ ਜਾਈ, ਸ਼ਬਦ ਰਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਅਗਾਈ, ਕਮਨ ਬੁੱਧ ਜਿਤ ਅਸਰ ਰਹੀਐ, ਕਿਤ ਭੋਜਨ ਤ੍ਰਿਪਤਾਸੈ, ਨਾਨਕ ਦੁਖ ਸੁਖ ਸਮ ਕਰ ਜਾਪੈ, ਸਤਿਗੁਰ ਤੇ ਕਾਲ ਨਾ ਅੰਗਰਾਸੈ, ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦੈ ਜਲ ਬਲਤਾਤਾ, ਬਿੰਦ ਨਾ ਰਾਖਿਆ ਸ਼ਬਦ ਨਾ ਪਾਖਿਆ, ਪਵਨ ਨਾ ਸਾਧਿਆ ਸੱਚ ਨਾ ਅਰਾਧਿਆ, ਅਕਥ ਕਥਾ ਲੈ ਸਮ ਕਰ ਰਹੈ, ਤਉ ਨਾਨਕ ਆਤਮ ਰਾਮ ਕੌਲ ਹੈ, ਗੁਰਪ੍ਰਸਾਦੀ ਰੰਗੇ ਰਾਤਾ, ਅੰਮ੍ਰਿਤ ਪੀਆ ਸਾਚੇ ਮਾਤਾ, ਗੁਰ ਵਿਚਾਰੀ ਅਗਨ ਨਿਵਾਰੀ, ਅਪਿਓ ਪੀਓ ਆਤਮ ਸੁਖਤਾਰੀ, ਸੱਚ ਅਰਾਧਿਆ ਗੁਰਮੁਖ ਤਰਤਾਰੀ, ਨਾਨਕ ਬੂਝੈ ਕੋ ਵਿਚਾਰੀ, ਇਹੋ ਮਨ ਮੈਂਗਲ ਕਹਾਂ ਬਸੀਐ ਲੇ, ਕਹਾਂ ਬਸੈ ਇਹੋ ਪਵਨਾ, ਕਹਾਂ ਬਸੈ ਸੋ ਸ਼ਬਦ ਅਵਧੂ, ਤਾਂ ਕਉ ਚੁਕੈ ਮਨ ਕਾ ਪਵਨਾ, ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨੀ ਕਰ ਵਾਸਾ ਇਹੋ ਮਨ ਪਾਏ, ਆਪੈ ਆਪ ਖਾਏ ਤਾਂ ਨਿਰਮਲ ਹੋਵੈ, ਧਾਵਤ ਵਰਜ ਰਹਾਏ ਕਿਉਂ ਮੂਲ ਪਛਾਣੈ ਆਤਮ ਜਾਣੈ, ਕਿਉਂ ਸੰਸਕਾਰ ਸੂਰ ਸਮਾਵੈ, ਗੁਰਮੁਖ ਹਉਮੈ ਵਿੱਚੋਂ ਖੋਵੈ, ਤਉ ਨਾਨਕ ਸਹਿਜ ਸਮਾਵੈ, ਇਹੋ ਮਨ ਨਿਹਚਲ ਹਿਰਦੈ ਵਸੀਐ ਲੇ, ਗੁਰਮੁਖ ਮੂਲ ਪਛਾਣ ਰਹੈ, ਨਾਭ ਪਵਨ ਕਰ ਆਸਣ ਬੈਸੈ, ਗੁਰਮੁਖ ਖੋਜ ਤਤ ਲਹੈ, ਸੋ ਸ਼ਬਦ ਨਿਰੰਤਰ

ਚੈਤਰ ਭਵਨ ਜੋਤ ਸੋ ਸ਼ਬਦ ਲਹਿ ਖਾਵੈ ਦੁਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸ ਰਹਿ ਅਨਹਦ ਬਾਣੀ ਗੁਰਮੁਖ ਜਾਣੀ ਵਿਰਲੋ ਕੋ ਅਰਥ ਆਵੈ ਨਾਨਕ ਆਖੈ ਸੱਚ ਸੁਪਾਖੈ ਸੱਚ ਰਪੈ ਰੰਗ ਕਬਹੂ ਨਾ ਜਾਵੈ ਜਾਂ ਇਹੋ ਹਿਰਦਾ ਦੇਹ ਨਾ ਹੋਤੀ ਤਉ ਮਨ ਕੈ ਠਹਿਰਤਾ ਨਾਭ ਕਮਲ ਅਸਥੰਭ ਨਾ ਹੋਤੋ ਤਾਂ ਪਵਨ ਕਵਨ ਕਰ ਸਹਿਤਾ ਰੂਪ ਨਾ ਹੋਤੋ ਰੇਖ ਨਾ ਕਾਈ ਤਾਂ ਸ਼ਬਦ ਕਹਾਂ ਲਿਵ ਲਾਈ ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ ਵਰਨ ਭੇਖ ਅਸਰੂਪ ਨਾ ਜਾਪੀ ਕਿਉਂ ਕਰ ਜਪ ਸਾਚਾ ਨਾਨਕ ਨਾਮ ਰਤੇ ਬੈਰਾਗੀ ਇਵ ਤਪ ਸਾਚੋ ਸਾਚਾ ਹਿਰਦਾ ਦੇਹ ਨਾ ਹੋਤੀ ਔਦੂ ਤਵ ਮਨ ਸੁਨ ਰਹਿ ਬੈਰਾਗੀ ਨਾਭ ਕਮਲ ਅਸਥੰਭ ਨਾ ਹੋਤੋ ਤਾਂ ਨਿਜ ਘਰ ਬਸਤੋ ਪਵਨ ਅਨੁਰਾਗੀ ਰੂਪ ਨਾ ਰੇਖਿਆ ਜਾਤ ਨਾ ਹੋਤੀ ਤਉ ਅਕਲੀਣ ਰਹਿਤੋ ਸ਼ਬਦ ਸੋ ਸਾਰ ਗੌਨ ਗਗਨ ਜਬ ਤਵੈ ਨਾ ਹੋਤੋ ਤ੍ਰਿਭਵਨ ਜੋਤ ਆਪੇ ਨਿਰੰਕਾਰ ਵਰਨ ਭੇਖ ਅਸਰੂਪ ਸੋ ਏਕੋ ਏਕੋ ਸ਼ਬਦ ਵਿਡਾਣੀ ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਕਥ ਕਹਾਣੀ ਕਿਤ ਕਿਤ ਬਿਦ ਜਗ ਉਪਜੈ ਪੁਰਖਾ ਕਿਤ ਕਿਤ ਦੁਖ ਬਿਨ ਸਜਾਈ ਹਉ ਮੈਂ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਆ ਦੁਖ ਪਾਈ ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ ਹਉ ਮੈਂ ਸ਼ਬਦ ਜਲਾਏ ਤਨ ਮਨ ਨਿਰਮਲ ਨਿਰਮਲ ਬਾਣੀ ਸਾਚੇ ਰਹਿ ਸਮਾਏ ਨਾਮੇ ਨਾਮ ਰਹੇ ਬੈਰਾਗੀ ਸਾਚ ਰੱਖਿਆ ਉਰਤਾਰੇ ਨਾਨਕ ਬਿਨ ਨਾਵੈ ਜੋਗ ਕਦੇ ਨਾ ਹੋਵੈ ਦੇਖੋ ਹਿਰਦੈ ਵਿਚਾਰੇ ਗੁਰਮੁਖ ਸਾਚ ਸ਼ਬਦ ਵਿਚਾਰੇ ਕੋਏ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਪੀਜੈ ਵਿਰਲਾ ਬੂਜੈ ਕੋਏ ਗੁਰਮੁਖ ਨਿਜ ਕਰ ਵਾਸਾ ਹੋਏ ਗੁਰਮੁਖ ਜੋਗੀ ਜੁਗਤ ਪਛਾਣੈ ਗੁਰਮੁਖ ਨਾਨਕ ਏਕੋ ਜਾਣੈ ਬਿਨ ਸਤਿਗੁਰ ਸੇਵੇ ਜੋਗ ਨਾ ਹੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਿਗੁਰ ਭੇਟੇ ਮਹਾ ਦੁਖ ਪਾਏ ਬਿਨ ਸਤਿਗੁਰ ਭੇਟੇ ਮਹਾ ਗਰਭ ਗੁਬਾਰ ਨਾਨਕ ਬਿਨ ਗੁਰਮੁਵਾ ਜਨਮ ਹਾਰ ਗੁਰਮੁਖ ਮਨ ਜੀਤਾ ਹਉ ਮੈਂ ਮਾਰ ਗੁਰਮੁਖ ਸਾਚ ਰੱਖਿਆ ਉਰਤਾਰ ਗੁਰਮੁਖ ਜਗ ਜੀਤਾ ਜਮਕਾਲ ਮਾਰ ਬਿਦਾਰ ਗੁਰਮੁਖ ਦਰ ਗੈ ਨਾ ਆਵੈ ਹਾਰ ਗੁਰਮੁਖ ਮੇਲ ਮਿਲਾਏ ਸੋ ਜਾਣੈ ਨਾਨਕ ਗੁਰਮੁਖ ਸ਼ਬਦ ਪਛਾਣੈ

ਸੋ ਜੀ ਪਾਈ। ਬਿਨ ਨਾਵੈ ਪੇਖ ਕਰੈ ਬਹੁ ਤੇਰੇ, ਸੱਚੈ ਆਪ ਖੁਆਈ। ਸਤਿਗੁਰ ਤੇ ਨਾਮ ਪਾਈਐ ਅਵਧੂ, ਜੋਗ ਜੁਗਤਾ ਹੋਈ। ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਵੈ ਮੁਕਤ ਨਾ ਹੋਈ। ਤੇਰੀ ਗਤ ਮਿਤ ਤੂੰ ਹੈ ਜਾਣੈ, ਕਿਆ ਕੋ ਆਖ ਵਖਾਣੈ। ਤੂੰ ਆਪੇ ਗੁਪਤਾ ਆਪੇ ਪ੍ਰਗਟ, ਆਪੇ ਸਭ ਰੰਗਵਾਣੈ। ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰੈ ਫੁਰਮਾਣੈ। ਮੰਗੈ ਨਾਮ ਪਾਏ ਇਹ ਪਿਖਿਆ, ਤੇਰੇ ਦਰਸ਼ਨ ਕਉ ਕੁਰਬਾਣੈ। ਅਬਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੀ ਹੋਈ। ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ। ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਰਾਮ ਕਲੀ ਕੀ ਵਾਰ ਮਹੱਲਾ ਤੀਜਾ। ਜੋਧੈ ਵੀਰੈ ਪੂਰਬਾਣੀ ਕੀ ਧੁਨੀ, ਸਲੋਕ ਮਹੱਲਾ ਤੀਜਾ। ਸਤਿਗੁਰ ਸਹਿਜੈ ਦਾ ਖੇਤ ਹੈ, ਜਿਸਨੋਂ ਲਾਏ ਪਾਓ। ਨਾਉ ਬੀਜੇ ਨਾ ਉਗਵੈ, ਨਾ ਮੇਰੇ ਸਮਾਏ। ਹਉਮੈ ਇਹੋ ਬੀਜ ਹੈ, ਸਹਿਸਾ ਗਿਆ ਵਿਲਾਏ। ਨਾ ਕਿਛ ਬੀਜੇ ਨਾ ਉਗਵੈ, ਜੋ ਬਖਸੇ ਸੋ ਖਾਏ। ਅੰਬੈ ਸੇਤੀ ਅੰਬ ਰਲਿਆ, ਬਹੁੜ ਨਾ ਨਿਕਸਿਆ ਜਾਏ। ਨਾਨਕ ਗੁਰਮੁਖ ਚਲਤ ਹੈ, ਵੇਖੋ ਲੋਕਾ ਆਏ। ਲੋਕ ਕੇ ਵੇਖੈ ਬੱਪੜਾ, ਜਿਸਨੋ ਸੋਝੀ ਨਾ ਆਏ। ਜਿਸ ਵੇਖਾਲੇ ਸੋ ਵੇਖੈ, ਜਿਸ ਵਸਿਆ ਮਨ ਮਾਹੇ। ਮਹੱਲਾ ਤੀਜਾ, ਮਨ ਮੁਖ ਦੁੱਖ ਕਾ ਖੇਤ ਹੈ। ਦੁੱਖ ਬੀਜੇ ਦੁੱਖ ਖਾਏ, ਦੁੱਖ ਵਿੱਚ ਜੰਮੈ ਦੁੱਖ ਮਰੈ। ਹਉਮੈ ਕਰਤ ਵਿਹਾਏ, ਆਵਣ ਜਾਣ ਨਾ ਸੁਜਈ, ਅੰਧਾ ਅੰਧ ਕੁਮਾਏ। ਜੋ ਦੇਵੈ ਤਿਸੈ ਨਾ ਜਾਣੀ, ਦਿੱਤੇ ਕੋ ਲਪਟਾਏ। ਨਾਨਕ ਪੂਰਬ ਲਿਖਿਆ ਕਮਾਵਣਾ, ਅਵਰਨਾ ਕਰਨਾ ਜਾਏ। ਮਹੱਲਾ ਤੀਜਾ, ਸਤਿਗੁਰ ਮਿਲਿਆ ਸਦਾ ਸੁਖ, ਜਿਸਨੋ ਆਪੇ ਮਿਲੇ ਸੋਏ। ਸੁਖ ਹੈ ਇਹੋ ਵਿਵੇਕ ਹੈ, ਅੰਤਰ ਨਿਰਮਲ ਹੋਏ। ਅਗਿਆਨ ਕਾ ਭਰਮ ਕੱਟੀਐ, ਗਿਆਨ ਪ੍ਰਾਪਤ ਹੋਏ। ਨਾਨਕ ਏਕੋ ਨਦਰੀ ਆਇਆ, ਜੈ ਦੇਖਾਂ ਤੈ ਸੋਏ। ਪੌੜੀ ਸੱਚੈ ਤਖਤ ਰਚਾਇਆ, ਬੈਸਣ ਕਉ ਜਾਈ। ਸਭ ਕਿਛ ਆਪੇ ਆਪ ਹੈ, ਗੁਰ ਸ਼ਬਦ ਸੁਣਾਈ। ਆਪੇ ਕੁਦਰਤ ਸਾਜੀਆਂ ਨੂੰ ਕਰ ਮਹਿਲ ਸਰਾਈ। ਚੰਦ ਸੂਰਜ ਦੋਏ ਚਾਨਣੇ, ਪੂਰੀ ਬਣਤ ਬਣਾਈ। ਆਪੇ ਵੇਖੈ ਸੁਣਿਆ, ਗੁਰ ਸ਼ਬਦ ਧਿਆਈ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਰਹਾਓ ਸਲੋਕ ਕਬੀਰ ਮਹਿੰਦੀ ਕਰਕੇ ਘਾਲਿਆ। ਆਪ ਪੀਸਾਏ ਪੀਸਾਏ, ਤੈਂ ਸਹਿਬਾਤ ਨਾ ਪੁੱਛਿਆ, ਕਬਹੂ ਨਾ ਲਾਈ ਪਾਏ। ਮਹੱਲਾ ਤੀਜਾ, ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸਹੁ ਨਦਰ ਕਰੇ। ਆਪੇ ਪੀਸੈ ਆਪੇ ਕੱਸੈ, ਆਪੇ ਹੀ ਲਾਏ ਲਏ। ਇਹੋ ਪਰਮ ਪਿਆਲਾ ਖਸਮ ਕਾ, ਜੈ ਪਾਵੈ ਤੈ ਦੇ। ਪੌੜੀ ਵੇਕੀ ਸ੍ਰਿਸ਼ਟੀ ਉਪਾਈਆਂ, ਸਭ ਹੁਕਮ ਆਵੈ ਜਾਏ ਸਮਾਹੀ। ਆਪੇ ਵੇਖ ਵਿਖਸਦਾ, ਦੂਜਾ ਕੋ ਨਾਹੀ। ਜੋ ਪਾਵੈ ਤਿਉ ਰੱਖ ਤੂੰ, ਗੁਰਸ਼ਬਦ ਬੁਝਾਹੀ। ਸਭਨਾ ਤੇਰਾ ਜੋਰ ਹੈ, ਜਿਉ ਪਾਵੈ ਤਵੈ ਚਲਾਹੀ। ਤੁਧ ਜੇਵੜ ਮੈਂ ਨਾਹੇ ਕੋ, ਕਿਸ ਆਖ ਸੁਣਾਈ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ, ਭਰਮ ਭੁਲਾਈ ਸਭ ਜਗ ਫਿਰੀ, ਫਾਵੀ ਹੋਈ ਭਾਲ।

0: ਹਉਮੈ ਮੈਂ ਛੁੱਟੈ ਜੀਵਨ ਮੁਕਤ ਸੋ ਹੋਏ। ਨਾਨਕ ਜਿਸਨੋ ਬਖਸੇ ਤਿਸ ਮਿਲੈ ਤਿਸ ਬਿਘਨ ਨਾ ਲਾਗੈ ਕੋਈ। ਮਹੱਲਾ ਤੀਜਾ ਜੀਵਤ ਮਰਣਾ ਸਭ ਕੋ ਕਹੈ ਜੀਵਨ ਮੁਕਤ ਕਿਉਂ ਹੋਏ। ਭੈ ਕਾ ਸੰਜਮ ਜੇ ਕਰੇ ਦਾਰੂ ਭਾਉ ਲਾਏ। ਆਨ ਦਿਨ ਗੁਣ ਗਾਵੈ ਸੁਖ ਸਹਿਜੇ ਬਿਖ ਭਵ ਜਲ ਨਾਮ ਤਰੇ। ਨਾਨਕ ਗੁਰਮੁਖ ਪਾਈਐ ਜਾਂ ਕੋ ਨਦਰ ਕਰੇ ਪੌੜੀ। ਦੂਜਾ ਭਾਉ ਰਚਾਏ ਉਨ ਤ੍ਰੈ ਗੁਣ ਵਰਤਾਰਾ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਅਨ ਹੁਕਮ ਕਮਾਵਨ ਕਾਰਾ। ਪੰਡਿਤ ਪੜਦੇ ਜੋਤ ਕੀ ਨਾ ਬੂਝੈ ਬੀਚਾਰਾ ਸਭ ਕਿਛ ਤੇਰਾ ਖੇਲ ਹੈ ਸਤ ਸਿਰਜਣਹਾਰਾ। ਜਿਸ ਭਾਵੈ ਤਿਸ ਬਖਸ਼ ਲਹੈ ਸੱਚ ਸ਼ਬਦ ਸਮਾਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ ਮਨ ਕਾ ਝੂਠਾ ਝੂਠ ਕਮਾਵੈ ਮਾਇਆ ਨੂੰ ਫਿਰੈ ਤਪਸ ਦਾਵੈ। ਭਰਮੇ ਪੂਲਾ ਸਭ ਤੀਰਥ ਗਹਿ ਉਹ ਤਪਾ ਕੈਸੇ ਪਰਮਗਤ ਲਹੈ। ਗੁਰਪ੍ਰਸਾਦੀ ਕੋ ਸੱਚ ਕਮਾਵੈ ਨਾਨਕ ਸੋ ਤਪਾ ਮੋਖ ਅੰਤਰ ਪਾਵੈ। ਮਹੱਲਾ ਤੀਜਾ ਸੋ ਤਪਾ ਜੇ ਹੋ ਤਪ ਘਾਲੇ ਸਤਿਗੁਰ ਨੂੰ ਮਿਲੈ ਸ਼ਬਦ ਸੰਭਾਲੇ। ਸਤਿਗੁਰ ਕੀ ਸੇਵਾ ਇਹੋ ਤਪ ਪ੍ਰਵਾਣ ਨਾਨਕ ਸੋ ਤਪਾ ਦਰਗਹਿ ਪਾਵੈ ਮਾਣ। ਪੌੜੀ ਰਾਤ ਦਿਨ ਉਪਾਇਨ ਸੰਸਾਰ ਕੀ ਵਰਤਣ ਗੁਰਮਤੀ ਘਟ ਚਾਨਣਾ ਅਨੇਰ ਬਿਨਾਸਣ। ਹੁਕਮੇ ਹੀ ਸਭ ਸਾਜੀਆਂ ਰਵਿਆ ਸਭ ਵਣ ਤ੍ਰਿਣ ਸਭ ਕਿਛ ਆਪੇ ਆਪ ਹੈ ਗੁਰਮੁਖ ਸਦਾ ਹਰ ਪਣ। ਸਭ ਦੇ ਹੀ ਸੋਜੀ ਪਈ ਸੱਚੈ ਆਪ ਬੁਝਾਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ।
1: ਯੂ ਹੈਵ ਜਸਟ ਲਿਸਨਡ ਟੂ ਅ ਰਿਸਾਈਟਲ ਫਰੋਮ ਦ ਗੁਰੂ ਗ੍ਰੰਥ ਸਾਹਿਬ। ਵੀ ਨਾਉ ਆਫ ਯੂ two nasheeds, Islamic devotional songs which employ only the human voice.